पर्यतं वेति तभो विन्योहिते यन्तु निमित्तं अवमङ्गलं च योजमनपो सकुनच सतो पपकं ओतो सुपिनं कन्तं धम्मानुपावेन विनाशमेन उचुपति पन्नोपकवतो सबकसङ्को ययपति पन्नोपकवतो सबकसङ्को समिचिपति पन्नोपकवतो सबकसङ्को यतितं यत्तरि पुरि च युखनि अत पुरि च पुखला एषभगवतो सभगसङ्को अहुनयो प उनयो तखिनयो अञ्जलिकरणियो अनुत्तरं पुण्यकेतं लोकसाति यन्तु निमित्तं अवमङ्गलं च योजमनपो सकुनच सतो पपकं ओतो सुपिनं अकन्तं सङ्खानुपावेन विनाशमिन्तु यतो अं भगिनि अरियय जति यजतो नपि जनमि सञ्चित्य पन्नं जीवितवरूपिता तेन सज्जेन सोति ते उतु सोति कपत्सा पोचङ्को सति सङ्कतो तन्मनं विजयो तथा विरियं पिति पत्सति पोचङ्ख सति ते पोचङ्ख च तथा पले सम्मातु पेक पोचङ्ख सति ते च पथक्षिण मुनिना सम्मत कथा पविता प उलिकता संवर्तन्ते अपिञ्जय निफलय च भोधिया एतेन सत्यवचेन सोदिते उतु सपथा एकसंविं सम्मयेन तो मुकलनं च कच्छपं किल नेतु किते ते सौवा पोचङ्खे सत्त ते सञ्ये ते जतं अपि नन्दितो वा रोगमुचिं सुतं कने एतेन सत्यवचेन सोधिते ओतु सफथा एकथा धम्म रजापि खेलं येनापि पिरितो चुण्डतिरेण तञ्जेव पनपितवान सधरं सम्बोधितौ वाच अपथातम् अबुद्धसिद्धनसो एतेन सत्यवचेन सोदिते उतु सपथा पयिनति च अपथातिन्नं पिमयिषिनं मख अथ किलेश वा पथनुपतितं मतम् एतेन सत्यवचेन सोदिते उतु सपथा सकत्तो बुद्धरतनं ओषधं उत्तमं वरं इत्थं देवमनुजनं बुद्धतेजेन सुदिना न सन्तु पथं वा सपे दुःखमुपशमिन्तु ते
จักกัตตุธรรมรัตนังโอสัตถังอุตตมังวรังปัลลิลังอุปัสสะมนังธัมมะเตเจนะสุตินานัจจันตุปัตถวาสัพเพปยาอุปัสสะเมตุเตสักกัตตุสังฆรัตนังโอสัตถังอุตตมังวรังอาอุนายังปาอุนายังสังฆเตเจนะสุตินานัจจันตุปัตถวาสัพเพโรกาอุปัสสะเมตุเตนัตติเมสรณังอัญญังพุทโธเมสรณังวรังเอเตนะสัจจวัจเจนะโหตุเตชะยะมังคะลังนัตติเมสรณังอัญญังธัมโมเมสรณังวรังเอเตนะสัจจวัจเจนะโหตุเตชะยะมังคะลังนัตติเมสรณังอัญญังสังโฆเมสรณังวรังเอเตนะสัจจวัจเจนะโหตุเตชะยะมังคะลังอัตติอุณณสวิจัญโยธัมโมโลกิอนุตตรโอสัพพสัตตาอิตัตตยะตังตองกันอายิเทวเตปัลลิวัจเจลาจัตันเตอมนุสิกิปวเกปยเกนะเกวิเศปุเตอกัลละมะละเนนะวาสัพพัสสะมะมะรณะมุตโตตะเปตุกัลละมะริตังตัสเสวาอนุภาเวนะโหตุเทวสุขิสัทธาสุตตะสีลังสัมมาทายะธัมมังสุจริตังจะเลตัสเสวาอนุภาเวนะโหตุเทวสุขิสัทธาลิกิตังจินติตังปุจจังทารณังวัจจานังคะรุงปะเลสังเทสนังสุตวาตัสสะอายุปะวัตติติภวตุสัพพะมังคะลังรักขันตุสัพพะเทวตาสัพพะพุทธานุภาเวนะสัทธาสุทีภวันตุเตภวตุสัพพะมังคะลังรักขันตุสัพพะเทวตาสัพพะธัมมานุภาเวนะสัทธาสุทีภวันตุเตภวตุสัพพะมังคะลัง